ਸਾਰੇ ਤੇਰੇ ਮੈਂ ਆ ਗਈ ਹੁਣ ਆਮਰੋ ਸਾਰੇ ਦਰਸ਼ਕਾਂ ਲਈ ਧੰਨਵਾਦ ਹਮੇ ਵੀਡੀਓ ਦਾ ਅੱਜ ਵਾਲੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ।